0: ਰਹਿਣਾ ਆ ਬੱਚ ਸਾਟਾ ਸਾਟਾ ਹੈ ਸਾਟਾ
1: ਆਜੋ ਕੇ ਮਾਸ਼ਾ ਕੇ ਸਲਾਮ ਚਮਾਇਆ ਲੈ ਪਹਿਲੋ।